0: ਸਰੋਤਾ ਆਪਾਂ ਸੁਣਿਆ ਬਾਰ ਬਾਬਾ ਰਾਮਦੇਵ ਜੀ ਨੇ ਖਮਾ ਗਣੀ ਆਪਣੇ ਸਤੀ ਦੇਹਰਾ ਕੀ ਆਵਾਜ਼ ਮੈਂ ਦੇਖੋ ਬਾਰ ਬਹਾਦਵਾ ਗੋ ਮਹੀਨੋ ਵੀ ਚ ਰਾਮਦੇਵ ਜੀ ਕੀ ਯਾਤਰਾ ਵੀ ਚੱਲ ਰਹੀ ਚੇ ਤੋ ਇਹ ਟਾਈਮ ਮੈਂ ਉਹ ਗਾਣਾ ਬਹੁਤ ਹੀ ਚੋਕ ਸੁਣਿਆ ਚੰਚਲ ਗੁਣਾ
1: ਦੇਖੋ ਯਾਤਰਾ ਚੱਲ ਰਹੀ ਹੈ ਯਾਤਰੀ ਆ ਰਹਾ ਜਾ ਰਿਹਾ ਹੈ ਔਰ ਸਭ ਆਸਥਾ ਕੀ ਬਾਤ ਹੈ ਔਰ ਆਸਥਾ ਸੂ ਹੀ ਜੀਤ ਹੈ ਔਰ ਜਦ ਆਸਥਾ ਕੀ ਬਾਤ ਹੋਵੇ ਆਪ ਭਾਦਵਾਰੀ ਬਾਤ ਕਰਿਆ ਤੋ ਜੋ ਜੈਨ ਸਮੁਦਾਇ ਆਪਣੋ ਹੈ ਮਾਂ ਕੋ ਪਰਯੂਸ਼ਣ ਪਰਵ ਵੀ ਚੱਲ ਰਿਹਾ ਹੈ ਔਰ ਪਰਯੂਸ਼ਣ ਪਰਵ ਇੱਕ ਅਸ਼ੋ ਪਰਵ ਜਟ ਹੈ ਤਿਆਗ ਅਹਿੰਸਾ ਦੂਸਰਾ ਕੇ ਤਾਈ ਸ਼ਮਾ ਦਯਾ ਅਸੀਂ ਬਾਤਾਂ ਹੋਵੇ ਹੈ ਔਰ ਖੁਦ ਵੀ ਸ਼ਮਾ ਮੰਗੇ ਹੈ ਆਪਣੀ ਗਲਤੀਆਂ ਸੁਣ ਤੋ ਮੈਨੇ ਚਾਰ ਲਾਈਨ ਅਹੀਆਂ ਹੀ ਲਿਖੀ ਹੀ ਪਰ ਮੈਂ ਸਾਝੋ ਕਰਬੋ ਚਾਹੂ ਹੂੰ ਕਿ ਮਿੱਛਾਮੀ ਦੁਕੜਮ ਬੋਲਾਂ ਝੁਕ ਜਾਵੇ ਅਭਿਮਾਨ ਜਾਨ ਅਨਜਾਨ ਮੈਂ ਦੁੱਖ ਦਿਓ ਜਾਣੇ ਕਰਦਿਆਂ ਸਭਨੇ ਮਾਫ ਮੈਂ ਵੀ ਸਭਨੇ ਮਾਫ ਕਰੂੰ ਨਿਰਮਲ ਰਾਖੂ ਮਨ ਮਹਾਵੀਰ ਰੋ ਪੰਥ ਪਕੜ ਪਾਵਨ ਕਰ ਲੂੰ ਜੀਵਨ ਤੋ ਜੋ ਸਤਿ ਅਹਿੰਸਾ ਕੋ ਮਾਰਗ ਵੀ ਮੈਂ ਆਪਾਂ ਅਪਣਾਵਾ ਸਾਤਵਿਕ ਰਵਾਂ ਔਰ ਜੋ ਪ੍ਰੇਮ ਹੈ ਸੌਹਾਰਦ ਹੈ ਵੀ ਮੈਂ ਨਾ ਸਿਰਫ ਬਣਾ ਰੱਖਾਂ ਬਲਕਿ ਆਪਣੀ ਆਵਾਲੀ ਪੀੜ੍ਹੀ ਨੇ ਵੀ ਮਹੱਤਵ ਸਮਝਾਵਾਂ ਇਹ ਬਾਤ ਕੇ ਸਾਥ ਹੀ ਅਬ ਜੋ ਘੜੀ ਹੈ ਵੋ ਇਸ਼ਾਰੋ ਕਰ ਰਹੀ ਹੈ ਕਿ ਚਾਲਵਾ ਕੋ ਟੇਮ ਹੋ ਜਾ ਰਿਹਾ ਹੈ ਔਰ ਬਈ ਆਪਾਂ ਆਪਣਾ ਸ਼ਰੋਤਾਵਾਂ ਨੇ ਇਹੀ ਕਹਿ ਵਾਲਾ ਕਿ ਜੋ ਵੀ ਬਾਤਾਂ ਚੀਤਾਂ ਆਪਾਂ ਕਰਾਂ ਜੋ ਵੀ ਜਾਣਕਾਰੀ ਆਪਾਂ ਦੇਵਾਂ ਸਿਰਫ ਸੁਣੋ ਨਹੀਂ ਗੁਣੋ ਵੀ ਔਰ ਦੇਸ਼ ਦੁਨੀਆਂ ਕੇ ਤਾਈ ਕਿ ਚੋਖੋ ਕਰ ਜਾਓ
0: ਬਿਲਕੁਲ ਚੋਕੀ ਬਾਤ ਬਤਾਏ ਕਿ ਬਾਰ ਆਪਾਂ ਜੋ ਸਾਥ ਮਿਲ ਜੁਲ ਰੇਵਣਾ ਬਾਰ ਉਹ ਮੈਨੂੰ ਚਾਲ ਰਹੀ ਜੀ ਮੈਂ ਸਾਰਾ ਧਰਮਾਂ ਕਾ ਜੇ ਜੈਨ ਧਰਮ ਕੋ ਬਤਾ ਦਿਆ ਆਪਣੇ ਹਿੰਦੂ ਧਰਮ ਕੋ ਵੀ ਬਾਬਾ ਰਾਮਦੇਵ ਕੋ ਮੇਰਾ ਵੀ ਚੱਲਦੇ ਜੇ ਤੋ ਇੱਕ ਸਾਰਾ ਆਪਾਂ ਸਾਰਾ ਮਿਲ ਜੁਲ ਰੇਵਣਾ ਤੋ ਆਪਣੇ ਸੰਸਾਰ ਨੂੰ ਸੁਖੀ ਪਾਉਣਾ
1: ਬਿਲਕੁਲ ਸਾਹਿਬ ਔਰ ਦੇਖੋ ਅਬ ਚਾਲਵਾ ਕੋ ਚੂੰਕਿ ਟੇਮ ਹੋ ਤੋ ਜਾ ਰਿਹਾ ਹੈ ਔਰ ਰਾਮਾ ਸ਼ਾਮਾ ਆਪਾਂ ਨੇ ਕਰਨੀ ਹੀ ਹੈ ਤੋ ਇੱਕ ਬਾਤ ਜੋ ਮਾਰੇ ਮਨ ਮੈਂ ਔਰ ਆਵੇ ਹੈ ਭਾਈਆ ਹੈ ਕਿ ਆਪਾਂ ਹਮੇਸ਼ਾ ਹੀ ਕਹਿਵਾ ਹੀ ਹਾਂ ਭਗਤ ਕਾ ਬਾਇਆ ਮੋਤੀ ਨਿਭਜੇ ਤੋ ਸਮੇਂ ਸਾਰੋਂ ਬਹੁਤ ਸਾਰਾ ਆਪਾਂ ਨੇ ਕੰਮ ਕਰਨਾ ਹੈ ਜਿਵੇਂ ਆਪਣੇ ਜੋ ਵਿਦਿਆਰਥੀ ਸਾਥੀ ਅਬੇ ਪੜ੍ਹਾਈ ਕਰ ਰਿਹਾ ਹੈ ਨੌਕਰੀ ਵਾਲਾ ਨੌਕਰੀ ਕਰ ਰਿਹਾ ਹੈ ਲੇਕਿਨ ਇਹ ਜੋ ਮੌਸਮ ਚੱਲ ਰਿਹਾ ਹੈ ਵੀ ਮੈਂ ਬੜੀ ਅਨਿਸ਼ਚਿਤਤਾ ਹੈ ਤੋ ਪਾਣੀ ਕੀ ਬਚਤ ਆਪਾਂ ਨੇ ਕਰਨੀ ਹੈ ਸਾਹਿਬ
0: ਬਿਲਕੁਲ
1: ਔਰ ਅਬ ਟਾਈਮ ਕੀ ਬਚਤ ਕਰਨੀ ਹੈ ਚਾਲਾਂ ਔਰ ਕਰਾਂ
0: ਰਾਮ ਰਾਮ ਸਾਹਿਬ
1: ਰਾਮ ਰਾਮ ਸਾਹਿਬ